0: ਆਪਣੇ ਰਾਂਝਾ ਸਾਹਿਬ ਨੂੰ ਔਰ ਉਹਨੂੰ ਸਚੂ ਫੋਨ ਕਰਨੂ ਜੈ ਜਦਿਆ ਉਲੇ ਆਬੇ ਨੂੰ ਹਮ ਮਦਦ ਦੇਣੀ ਔਰ ਅਗਰ ਜ਼ਿਆਦਾ ਕਾਬੂ ਪਾਣੀ ਹਾਲਤ ਨੀ ਬੇ ਤੋ ਫਾਈਵ ਬ੍ਰਿਗੇਡ ਬੋਲੂ ਨੂੰ ਤੋ ਪਾਣੀ ਗਾੜੀ ਬੋਲਿਆ ਵੀ ਯੋਜਲ ਮਤਲਬ ਆਗ ਕਾ ਕਾਬੂ ਕਰਨੂ
1: ਤੋ ਅੱਜ ਕੱਲ ਲੋਗਨ ਮੈਂ ਵਨ ਸੰਰਕਸ਼ਣ ਕੇ ਲਈ ਫੈਲ ਜਾ ਹੈ ਆਲ ਕਦੂ ਜਾਗਰੂਕਤਾ ਛੇ
0: ਹੁਣ ਵੀ ਜੀ ਅਗਰ ਜਾਗਰੂਕਤਾ ਹਿਸਾਬ ਲਿਸਾਬ ਮੈਂ ਨਾਲ ਥੋੜ ਦੇਰ ਪਹਿਲੀ ਆਪਾਂ ਤੋ ਕਹੀ ਤੋ ਆਪਾਂ ਔਰ ਪੜ੍ਹਾਈ ਕਰੀ ਜਾਗਰੂਕਤਾ ਵੀ ਹੈ ਨਾ ਤੇ ਪਹਿਲੀ ਜੋ ਸੀ ਪਹਿਲਾ ਫਿਰ ਮਗਰ ਲਗਨ ਕੀ ਜਾਗਰੂਕਤਾ ਔਰ ਪਰਸੈਂਟੇਜ ਘਟਿਆ ਕਿਉਂ ਕਿ ਪਹਿਲੀ ਵਾਰ ਜਬ ਹਮ ਲੋਕ ਕਹਿੰਦ ਹੰਗ ਭੇੜ ਜਾਂ ਕੱਟ ਗਏ ਜਾਂ ਕੰਮ ਕਰਚਾ ਤੋ ਹਮਾ ਮੈਂ ਬਾਪ ਕੋ ਨਿਭੇ ਕਿ ਜੰਗਲ ਮਾ ਅਗ ਲਗੋ ਲਗਾਓ ਦੌੜ ਕੋ ਨਿਭੇ ਤੋ ਆਪਣ ਹਾਥੋ ਕੁਟਾਓ ਦਾਤੋ ਛੋੜ ਬੇਲ ਇੱਕ ਜੁਟ ਅਬੇ ਸੈਣੀ ਮੈਂ ਇੱਕ ਜੁਟ ਅਬੇ ਆਪ ਕੇ ਨਿਮੋਣੂ ਦੌੜ ਜਾਸੀ ਆਜ ਦਿਨ ਬੜ ਮੁਸ਼ਕਿਲ ਹੈ ਕੋ ਤਾ ਅਗਰ ਕੋਸਾ ਤੋ ਇੱਕ ਜੁਟ ਅਬੇ ਕਾ ਮਤਲਬ ਬੜ ਮੁਸ਼ਕਿਲ ਹੈ ਮਤਲਬ ਅਗਰ ਮਾਜੇ 30 ਪਰਿਵਾਰ ਸਨ 30 ਮੈਂ 10 ਹੋਤੀ ਬੁਧਣੀ ਹਰੀ ਤੋ ਮਗਰ ਤਾ ਲਗਨੋ ਕਿ ਪਹਿਲੇ ਅਬੇ ਤੇ ਤੋ ਆਗ ਬੁਝਣ ਮੇ ਪਰਸੈਂਟੇਜ ਘਟ ਗਿਓ ਮੈਂ ਤੇ ਲੋਗਨ ਕੋ ਪਹਿਲੇ ਬਹੁਤ ਦਿਲਚਸਪ ਝੀਲ ਕਾ ਜੰਗਲ ਮੇਰ ਸੇ ਮੈਂ ਬਸੂਣ ਸੇ ਤੋ ਆਜ ਕੱਲ ਇਹ ਹੋਗੋ ਕਿ ਇਹ ਜੰਗਲ ਸਰਪੰਚ ਚੌਕ ਸੇ ਮੇਅਰ ਕੇ ਸੇ ਬਿਜਲੀ ਤੋ ਦਿੱਕਤ ਹੈ ਕਿ ਉਹਨਾਂ ਦਿਲੋ ਦਿਮਾਗ ਮੇ ਹੋ ਸੀ ਕਿ ਜੰਗਲ ਸਰਪੰਚ ਚੌਕ ਜਾਂ ਵਨ ਵਿਭਾਗ ਵਾਲ ਨੋਕ
1: ਤੋ ਸਾਂਗਾ ਜੀ ਹਮਾ ਗ੍ਰਾਮੀਣ ਲੋਗਨ ਮੈਂ ਵਨ ਸੰਰਕਸ਼ਣ ਪਰਿਆਵਰਣ ਸੰਰਕਸ਼ਣ ਜੈਵ ਵਿਵਿਧਤਾ ਔਰ ਆਗ ਲਗਨੇ ਘਟਨਾ ਕਮ ਹੋ ਇਹ ਲਿਜੀ ਕੀ ਜਾਗਰੂਕਤਾ ਅਭਿਆਨ ਚਲਾਈ ਜਾ ਸਕਨੀ
0: ਬਸ ਜੋ ਬੀਜੀ ਅਗਲੇ ਮੈਂ ਤੁਹਾਡੇ ਪਹਿਲੇ ਆਪਣੇ ਸ਼ਬਦ ਨੂੰ ਕਹੀ ਇਨਕੇ ਆਗ ਬਜੇ ਬਸੋੜਾ ਲੀਜੀ ਖਾਲ ਖੰਤੀ ਟਰਨ ਤੇ ਜੋ ਸਨ ਉਹ ਲੈ ਲੀਜੀ ਕਾਰਗਰ ਸਿੱਧ ਹੋ ਸਕਨੀ ਜਮੇ ਕਿ ਅਗਰ ਦਰਸ਼ਨ ਮੈਂ ਚਾਰ ਜਣੀ ਲੈ ਜਾਲਾ ਤੋ ਚਾਰ ਜਣੀ ਆਗ ਕਾ ਕਾਬੂ ਕਰ ਸਕਨੀ
1: ਅੱਛਾ ਜੈਸੇ ਹਮ ਗ੍ਰਾਮੀਣ ਪਰਿਵੇਸ਼ ਬਾਤ ਕਰਨਾ ਕਿ ਗ੍ਰਾਮੀਣ ਲੋਗੋ ਕੋ ਸਹਿਯੋਗ ਹਮਨ ਕੋ ਜ਼ਿਆਦਾ ਮਿਲੋ ਇਹ ਲੀਜੀ ਕੀ ਪ੍ਰਯਾਸ ਕਰੀ ਜਾ ਸਕੀ
0: ਅਬ ਉਹਨਾਂ ਲੀਜੀ ਐਸੇ ਕਿ ਜੋ ਸਸਤਾ ਕੰਮ ਕਰਨੀ ਅਗਰ ਉਹ ਜਨ ਜਾਗਰੂਕਤਾ ਅਭਿਆਨ ਜ਼ਰੀਆ ਉਨਕੇ ਮਤਲਬ ਬੈਠਾ ਕਰਤੇ ਰਹੋ ਅਗਰ ਸ਼ਬਦ ਉਹਨਾਂ ਦਿਲੋ ਦਿਮਾਗ ਮੇ ਬੈਠੋ ਕਿ ਉਹ ਜੰਗਲ ਕੇਵਲ ਸਰਪੰਚ ਕਹਿੰਦੇ ਯੋ ਤੁਹਾਡਾ ਸਰ ਗੋਨੇ ਧਰੋ ਰਹਤੇ ਗਏ ਤੋ ਇੱਕ ਮੇਨ ਪੁਆਇੰਟ ਤੇ ਲੀਜੀ ਬੋਲ ਸਕੋ
1: ਤੋ ਸਾਂਗਾ ਜੀ ਆਪੂ ਆਪ ਹਮਾਰੇ ਸ਼ੋਤਾਨ ਕੇ ਵਨ ਸੰਰਕਸ਼ਣ ਲੀਜੀ ਜਾਂ ਜੰਗਲ ਮੇ ਲਗਨੇ ਵਾਲ ਆਗ ਮੇ ਨਿਪਟਣ ਲੀਜੀ ਕੀ ਸੰਦੇਸ਼ ਦੇਣ ਚਾਹਲਾ
0: ਕਹਿ ਲੀਜੀ ਹਮ ਇਹ ਸੰਦੇਸ਼ ਦੇਣ ਚਾਹਨ ਬੀਜੀ ਕਿ ਭਾਈ ਅਗਰ ਜੰਗਲ ਮੇ ਆਗ ਲਗੂ ਉਹ ਨਾ ਵਿਭਾਗੋ ਸਮਝਵੇ ਨਾ ਵਨ ਪੰਚਾਇਤ ਸਰਪੰਚ ਜਾਂ ਪੰਚਨੋ ਸਮਝਵੇ ਉਹ ਆਪਣ ਸਮਝਵੇ ਇੱਕਜੁਟ ਹੈ ਫਿਰ ਕੋਦਣਾ ਕੰਮ ਕਰੋ ਉਹ ਬੁਝਣਾ ਕੰਮ ਕਰੋ ਜਤੂਲਾ ਰੋਗੋ ਵਿਭਾਗ ਦੇ ਲੈ ਸਹਿਯੋਗ ਲਿਓ ਤੋ ਵਿਭਾਗ ਵੱਲ ਨਾ ਹੁਣ ਤੱਕ ਤੇ ਨਾ ਤੇ ਨਸ਼ਟ ਹੈ ਜਾਲੂ ਤੋ ਇਹ ਪਹਿਲੀ ਆਪੀ ਉਗੋ ਜਬ ਇਹਨੂੰ ਬੁਝਣਾ ਕੰਮ ਕਰੋ ਜੋ ਚੀਜ਼ ਜਤੀ ਨਸ਼ਟ ਹੈ ਜਾਏ ਵੀ ਲੀਜੀ ਉਮੇ ਵਿਭਾਗ ਕੇ ਇਹ ਤੋ ਦਬਾਵ ਡਾਲੋ ਕਿ ਭਾਈ ਹਮਾਰ ਅਗਰ ਇੱਥੇ 500 ਪੇੜ ਖਤਮ ਹੋ ਗਏ ਮਤਲਬ ਤੁਮ 1000 ਪੇੜ ਵਰਖਾ ਰੋਪਣ ਕਰੋ ਭਲੇ ਹੀ ਤੁਮ ਹਰਿਆਲੀ ਦਿਵਸ ਪਰ ਲਗਾਓ ਕਹੀਂ ਬੇਟੀ ਲਗਾਓ ਤੋ ਹਮਾਰੂ ਪੇੜ ਨੇ ਭਰਪਾਈ ਤੁਮ ਕਰੋਗੇ ਵਿਭਾਗ ਵਾਲੀ ਜੀ ਤੋ ਦਬਾਵ ਤੋ ਡਾਲ ਸਕੋ ਨੂੰ ਅਗਰ ਉਹਦੀ ਗਾਂ ਇੱਕਜੁਟ ਹੋਵੇ ਨਾ ਚਲੋ ਸ਼ਾਇਦ ਉਹ ਆਤਮ ਕਾਬੂਲਾ ਪਾਲਣ ਔਰ ਜੰਗਲ ਕੇ ਜ਼ਿਆਦਾ ਨਸ਼ਟ ਹੋਣਾ ਜੀਵ ਜੰਤੂ ਪ੍ਰਾਣੀਨ ਕੇ ਲਈ ਬਚਾ ਲਿਓ ਜਤੂ ਜੰਗਲ ਖਤਮ ਹੋਣਾ ਇਹ ਲੀਜੀ ਵਨ ਵਿਭਾਗ ਕੇ ਦਬਾਵ ਦੇਵੇ ਕਿ ਭਾਈ ਇਹ ਤੋ ਹਮ ਜੰਗਲ ਨਸ਼ਟ ਹੋ ਇਹ ਕੋ ਬੜੂਣਾ ਕੰਮ ਕਰ ਮੈਂ ਇਹ ਸੰਦੇਸ਼ ਜ਼ਰੂਰ ਦਿਉ
1: ਬਿਲਕੁਲ ਸਹੀ ਬਾਤ ਕਹਾ ਸਾਂਗਾ ਜੀ ਵਨ ਅਗਨੀ ਕੇ ਰੁਕਣਾ ਲੀਜੀ ਹਮ ਸਬਨ ਕੇ ਮਿਲ ਜੁਲ ਭੇ ਕੰਮ ਕਰਨ ਪੜੋ ਤਬ ਹਮ ਆਪਣ ਪਰਿਆਵਰਣ ਜੈਵ ਵਿਵਿਧਤਾ ਕੋ ਬਚਾ
0: ਤਬ ਬਚਾ ਸਕੋ
1: ਤੋ ਸਾਂਗਾ ਜੀ ਆਪਣ ਅਮੂਲ ਸਮੇ ਨਿਕਾਲ ਫਿਰ ਹਮ ਦੇ ਕੇ ਬਾਤਚੀਤ ਕਰੇ ਔਰ ਆਪਣ ਵਿਚਾਰ ਹਮਾਰ ਸ਼੍ਰੋਤਾਂ ਦੇ ਸਾਂਝਾ ਕਰੀ ਇਹ ਲੀਜੀ ਆਪੂ ਬਹੁਤ ਬਹੁਤ ਧੰਨਵਾਦ
0: ਧੰਨਵਾਦ ਜੀ
1: श्रोताओ अल्लाह आप लोगों ने सुना है वन अग्नि रोकथाम विषय पर वन पंचायत खिरोली विकासखंड लमगाड़ जिला अलमड़ा वन पंचायत सरपंच श्री बची सिंह सांगा दिगड़े राजेंद्र सिंह बिस्टेक क्षेत्र संकलित बात की। अब कार्यक्रम में अभिन्न आप लोगों को सुनोनू दीवान नामक स्वर में गाई हुई यह पर्यावरण की।